0: nur die Ecke Megahertz, die wir hier führen. Aber du es immer gut.
1: ਮੁਜਤਮੇਂ ਹੇਗੋਤੁਕ ਬਿਨਾਵੇ ਗੇਂ ਅੰਨਨੇ ਕੋਮੇ ਫਰਦੇ ਗੇ ਵਿਸ ਜ਼ਿਮਾ ਆਇ ਕੀਗਾ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਇਸ਼ਾਨਾਮਾ ਦਵਾਗੁਤ
1: ਨੂੰ ਆਉਂਦੀ ਹੈ ਇੱਕ ਮੈਗਾਹਰਟਸ ਦੀ ਵਹੀ ਐਫਐਮ
2: ਅੱਲਾਹੁ ਅਕਬਰ ਅੱਲਾਹ

0: ਸੁਸ ਬੰਡਾ ਮਣੋ ਕੁਲਾ
1: ਪੂਰੀ ਸਵਾਲ ਕੋ ਬਾ ਹੰਦਾ ਨੇ ਤੁਣੀ ਤੋ
0: ਨੂੰ ਹਦਾਂਗੇ ਬਹੁਰੇ ਮਮੀ ਹਸ ਤੋ ਕਾ ਕੁਤੋ ਇਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਂਡ ਨੇ ਤੇ ਫਿਸ਼ੀ ਸਲਾਮ ਕੋ ਮਿਸ ਫਿਸ਼ਮੈਂਡ ਤੋ